0: ਸ਼ਰੋਤਾਓ ਤਾਂ ਇਹ ਪਿਆਰਾ ਦੇ ਲੋਕ ਗੀਤ ਤੁਹਾਨੂੰ ਤੱਕ ਪੁਜਾਇਆ ਕਹਿੰਦੇ ਆਸ਼ਾ ਕਰਦੇ ਨੇ ਪੰਚ ਜੀ ਨੇ ਪਸੰਦ ਵੀ ਆਇਆ ਹੋਣਾ ਹੈ ਨਾ
1: ਜੀ
0: ਤਾਂ ਸਥਾਨੀ ਸਬਜ਼ੀ ਮੰਡੀ ਦੇ ਕਾਂਗੜਾ ਦੇ ਥੋਕ ਮੋਲ ਭਾਅ ਵੀ ਟਿਆਲੇ ਪਰ ਪੁੱਜੀ ਹੁਣ ਤਾਂ ਸਾਂਝਾ ਕਰਾਂ ਪੰਚ ਜੀ
1: ਜੀ ਤਾਂ ਸਭ ਤੋਂ ਪਹਿਲੇ ਗੱਲ ਕਰੀਏ ਆਲੂ 12 ਅਤੇ 20 ਰੁਪਏ ਪ੍ਰਤੀ ਕਿਲੋ ਪਿਆਜ਼ 35 ਅਤੇ 36 ਟਮਾਟਰ 24 ਅਤੇ 34 ਲਸਣ 150 ਅਤੇ 170 ਅਦਰਕ 200 ਅਤੇ 210 ਸ਼ਿਮਲਾ ਮਿਰਚ 50 ਅਤੇ 55 ਰੁਪਏ ਅਰਬੀ 26 ਅਤੇ 28 ਖੀਰਾ 25 ਅਤੇ 30 25 ਅਤੇ 50 ਰੁਪਏ ਪ੍ਰਤੀ ਕਿਲੋ ਮਟਰ 85 ਅਤੇ 90 ਫੁੱਲ ਗੋਭੀ 30 ਅਤੇ 50 ਬੰਦ ਗੋਭੀ 20 ਅਤੇ 25 ਬੈਂਗਣ 20 ਅਤੇ 28 ਕੱਦੂ 15 ਅਤੇ 25 ਮੂਲੀ 20 ਅਤੇ 25 ਟਿੰਡਾ 55 ਅਤੇ 60 ਰੁਪਏ ਪ੍ਰਤੀ ਕਿਲੋ ਪਾਲਕ 35 ਅਤੇ 40 ਹਰੀ ਮਿਰਚ 25 ਅਤੇ 30 ਧਨੀਆ 180 ਅਤੇ 200 ਤੋਰੀ 35 ਅਤੇ 36 ਭਿੰਡੀ 35 ਅਤੇ 40 ਘੀਆ 30 ਅਤੇ 45 ਰੁਪਏ ਪ੍ਰਤੀ ਕਿਲੋ ਕਟਹਲ 25 ਅਤੇ 30 ਕਰੇਲਾ 45 ਅਤੇ 50 ਫਰਾਸ ਬੀਨ 50 ਅਤੇ 60 ਕਨੇ ਗਾਜਰ 28 ਅਤੇ 30 ਰੁਪਏ ਪ੍ਰਤੀ ਕਿਲੋ ਮਸ਼ਰੂਮ 140 ਅਤੇ 150 ਗੰਡਿਆਲੀ 33 ਅਤੇ 40 ਰੁਪਏ ਪ੍ਰਤੀ ਕਿਲੋ ਜਿਹੜੇ ਸੈ ਅੱਜ ਕਾਂਗੜਾ ਸਬਜ਼ੀ ਮੰਡੀ 'ਚ ਰਹੇ ਨੇ
0: ਕਨੇ ਫਲਾਂ ਦੀ ਗੱਲ ਕਰੀਏ ਤਾਂ ਸੇਬ ਜਿਹੜਾ ਸੈ 80 ਅਤੇ 150 ਰੁਪਏ ਪ੍ਰਤੀ ਕਿਲੋ ਰਿਹਾ ਕੇਲਾ ਜਿਹੜਾ ਸੈ 50 ਅਤੇ 60 ਰੁਪਏ ਪ੍ਰਤੀ ਦਰਜਨ ਅਨਾਰ ਜਿਹਾ ਭਾਅ ਜਿਹੜਾ ਅੱਜ ਮੰਡੀ 'ਚ ਮਿਲਾ ਸੈ ਮਿਲਾ ਕਿਸਾਨ ਸਾਥੀ 100 ਅਤੇ 110 ਕਨੇ ਅਨਾਨਾਸ ਜਿਹੜਾ ਸੈ 30 ਅਤੇ 40 ਰੁਪਏ ਅਮਰੂਦ ਦੀ ਗੱਲ ਕਰੀਏ ਤਾਂ ਅਮਰੂਦ ਦੇ ਜਿਹੜਾ ਭਾਅ ਮਿਲਣਾ ਮੰਡੀ 'ਚ ਅੱਜ 80 ਅਤੇ 90 ਰੁਪਏ ਕਹਿੰਦਾ ਮੌਸੰਮੀ ਜਿਹੜੀ ਹੈ ਸੈ 50 ਅਤੇ 60 ਪਪੀਤਾ 45 ਅਤੇ 55 ਖਰਬੂਜਾ ਜਿਹੜਾ ਸੈ 35 ਅਤੇ 40 ਕਹਿੰਦਾ ਪਲਮ ਜਿਹੜਾ ਸੈ 30 ਅਤੇ 50 ਕਹਿੰਦਾ ਗੱਲ ਕਰੀਏ ਨਾਸ਼ਪਾਤੀ ਦੀ ਤਾਂ ਖਰਾ ਵਧੀਆ ਭਾਅ ਮਿਲਣਾ ਤਾਂ ਨਾਸ਼ਪਾਤੀ 100 ਅਤੇ 150 ਰੁਪਏ ਪ੍ਰਤੀ ਕਿਲੋ ਕੀਵੀ ਪਰ ਪੀਸ ਜਿਹੜਾ ਸੈ 40 ਅਤੇ 50 ਕਹਿੰਦਾ ਮਾਲਟਾ ਜਿਹੜਾ ਸੈ 100 ਅਤੇ 110 ਰੁਪਏ ਪ੍ਰਤੀ ਕਿਲੋ ਹੈ ਨਾ
1: ਜੀ
0: ਇਹ ਤਥੇ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਮੋਲ ਭਾਵ ਕਹਿੰਦਾ ਉਹਨਾਂ ਦੀ ਟਿਆਲੇ ਦੀ ਘੜੀ ਵੀ ਬੋਲਾ ਦੀ ਪਈਗੀ ਪੰਚ ਜੀ ਅਹਾਂ ਦਾ ਜਾਣੇ ਦਾ ਵੇਲਾ ਵੀ ਉਹਦਾ ਹੈ ਨਾ
1: ਜੀ
0: ਤਾਂ ਸ਼ਰੋਤਾਓ ਤੁਹਾਂ ਇਹੀ ਆਕਾਸ਼ਵਾਣੀ ਧਰਮਸ਼ਾਲਾ ਨੇ ਜੁੜੇ ਰਿਹਾ ਕਹਿੰਦੇ ਆਪਣੇ ਲੋਕੇ ਵਾਓ ਕਹਿੰਦੇ ਪੰਚ ਜੋ ਦਿਆ ਕਾਰਿਕ੍ਰਮ ਸੰਪੰਨ ਕਰਨੇ ਦੀ ਅਨੁਮਤੀ
1: ਅੱਛਾ ਜੀ ਜੈ ਹਿੰਦ